ਬਿਮਗਾ ਖਲੀਫਾ ਇਨ ਤਕੇ ਕਮਗਾ ਤੇ ਬੈ ਮੀ ਹੁਣ ਲਿਵੀ ਇਕਲਾਂਗੇ ਫਹ ਕਾਫਿਰ ਜਮੀਹਾ ਦੰਨਾਸ਼ ਫਹ ਇਮੀਹਾ ਗੇ ਕਾਫਿਰ ਕੰ ਉਤੀ ਹਮ ਇਮੀਹਾ ਗੇ ਮੱਚਸ਼ ਅਧਿ ਕਾਫਿਰ ਨ ਏਵਰੇਂ ਕਾਫਿਰ ਉਮਗੇ ਸਬਮੁ ਏਵਰੇਂਗੇ ਵਿਰ ਰਸਕਲਾਂਗੇ ਹਜ਼ਰਤਗਾ ਖੋਫਾ ਮੈਨੂੰ ਇਤਰੇ ਨਵਾਨਤੇ ਅਧਿ ਕਾਫਿਰ ਮੀ ਹੁਣ ਏਵਰੇਂਗੇ ਕਾਫਿਰ ਕੰਗੇ ਸਬਮੁ ਗਿਲ ਮੈਂ ਮੈਨੂੰ ਇਤੁਰੇ ਨਵਾਨਤੇ।

0: ਕਿ ਬਿਰਵਰੀ ਇਮੇ ਅਡਖਮ ਗਾ ਮੈਨੂੰ ਵੇ ਫਹ ਇਹਾਰੋ ਮਾਰੂ ਹਿਮੇ ਵਿਫਾਵਾ ਬਯਕੁਖਮ ਗਾ ਇਵਰੰਗੂ ਵੇ
1: ਯਾ

0: ਰੋਲੇ ਫੋਨ ਵੀ ਰਸ ਕਲਾਂਗੇ ਫਹਿ ਇਹ ਵੈਰੋਲੀ ਵਿਲਾਤੰ ਉਫਲੇ ਆਦਿ ਮਰ ਵੇ ਫਾਵਾ ਰਸ਼ਕ ਤਿਮਨ ਰਸ ਕਲਾਂਗੇ ਇਹ ਵਿਲਾਤ ਗਿੰਦ ਵੀ ਮੇ ਫਹੇ ਬਿੰਗਣੁ ਮਰ ਵੇ ਫਾ ਉਤਮ ਫਹ ਇਹ ਵਿਲਾਤਉ ਗੇ ਫੇਨੁ ਤਿਮਨ ਰਸ ਕਲਾਂਗੇ ਇਹ ਬਿੰਦਿਰੁ ਵੀ ਮੇ ਕਿਆਮ ਦੁਹੁ ਅਲੁਨ ਦਿਰੁਵਾ ਫੁਨੁਵੁ ਵਨੀ ਵੇਸ ਇਹ ਫਦੈਨੇ
1: من كان يريد العزة فلله العزة

ਬਿਮਗਾ ਖਲੀਫਾ ਇਨ ਥਕੇ ਕਮਗਾ ਤੇ ਬੈ ਮੀ ਹੁਣ ਲਿਵੀ ਇਕਲਾਂਗੇ ਫਹਿ ਖਾ ਫਿਰ ਜਮੀਹਾ ਦੰਨਾਸ਼ ਫਹਿ ਇਮੀਹਾ ਗੇ ਕਾ ਫਿਰ ਖੰ ਉਤੀ ਹਮ ਇਮੀਹਾ ਗੇ ਮੱਚਸ਼ ਅਧਿ ਕਾ ਫਿਰ ਨ ਏਵਰੇਂ ਕਾ ਫਿਰ ਉਮਗੇ ਸਬਮੁ ਏਵਰੇਂ ਗੇ ਵਿਰ ਰਸਕਲਾਂਗੇ ਹਜ਼ਰਤ ਗਾ ਖੋਫਾ ਮੈਨੂੰ ਇਤਰੇ ਨਵਾਨਤੇ ਅਧਿ ਕਾ ਫਿਰ ਮੀ ਹੁਣ ਏਵਰੇਂ ਗੇ ਕਾ ਫਿਰ ਖੰ ਗੇ ਸਬਮੁ ਗੇਲੁ ਮੈਂ ਮੈਨੂੰ ਇਤੁਰੇ ਨਵਾਨਤੇ।

ਨੀ ਤਿਆਬਾ ਮੀਹੁੰਨਾ ਇੱਕ ਗਏ ਤਿਆਬਾ ਮੀਹੁੰਨਾ ਹੱਕ ਗਏ ਹੰਦਾਂ ਕੋ ਦੇਵਨਸ ਏਈ ਸੁੰਫਾ ਕਮ ਖਮਗਾ ਬਲਨੀ ਹੈ ਯੇ ਅਧਿਕੇਤ ਤਿਆਬਾ ਮੀਹੁੰਨੀ ਖਾ ਫਿਰੁ ਖਮਗਾ ਹੱਦ ਫਹਨ ਅਲਾ ਫਾਵਾ ਬੈਕੇ।

0: ਤਕੀ ਬਿਰਵਰੀ ਇਮੇ ਅਡਖਮ ਗਾ ਮਿਨਵੀਨ ਵੇ ਫਹ ਇਹਾਰ ਮਾਰਵੇ ਹਿਮੇ ਵਿਫਾਵਾ ਬਯਕੁਖਮ ਗਾ ਇਵਰੰਗੂ ਵੇ
1: ਯਾ ਹਸ